ਬਖਸ਼ੇ ਆਉ ਸਿਮਰਮ ਲੈ ਸਰਗੀ ਦੀਵਨੇ ਵੀ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਮਸਤੀ ਮੰਗੇ ਬਰੋਲੇ ਦੇ ਲਾ ਲਾ ਲਾ ਲਾ ਲਾ ਓ ਹਰੀ ਜੀ ਹਜੂ ਰਿਦੂਗੋ ਦਾ ਖੇਰ ਸਰਾ ਪ੍ਰੋਗਰਾਮ ਕੀ ਬਖਬਰ ਹੈ ਤਰੀਕੀ ਕੀ ਗਪ ਸ਼ਪ ਲੇਗੀ ਕੀ ਤਾਜ਼ ਹੋਮ ਪ੍ਰੋਗਰਾਮ ਕੀ ਮੰਗ ਸਰ ਬਰਖਾ ਮਲ ਕਰਤੇ ਅਗਸਤ ਲੇ ਸ਼ੀ ਬਦਲ ਗੇ ਦੋ ਲਿਕ ਬਾਨੀ 0348 6982 0342 9349 94 ਹਜੀ ਪ੍ਰੋਗਰਾਮ ਰਵਾਨੀ ਕੀ ਗੀ ਜ਼ੁਲਾਲਾ ਕਾਸਮੈਟਿਕਸ ਪਾਕਿਸਤਾਨ ਹਾਂ ਜ਼ਮੰਗਾ ਪੋ ਜ਼ੁਲਾਲਾ ਕੀ ਨਵੀ ਨਵੀ ਫਾਰਮੂਲੇ ਇਸਤੇਮਾਲ ਸ਼ਿਵੀ ਦੀ ਜ਼ਮੰਗ ਅਗਾ ਖੁਏਨ ਦੀ ਤੋ ਖੁਦੇ ਬਲਾ ਪ੍ਰੋਡਕਟ ਦੇ ਇਸਤੇਮਾਲ ਕਰੀ ਤਾਂ ਫਾਇਦੇ ਵਰਤ ਨਹੀਂ ਵਰ ਕਰੀ ਨਾ ਬਿਲਕੁਲ ਜ਼ੋ ਅਗੇ ਖਲਕ ਖੁਤਾ ਅਗੇ ਖੁਏਨ ਦੀ ਖਬਰ ਕੋ ਮਾ ਸ਼ਿ ਬਿਲਕੁਲ ਤਾਜ਼ੂ ਜ਼ਮੰਗ ਲਗਾ ਜ਼ੁਲਾਲਾ ਉਸਤ ਰਾਗਸਤਲ ਜੀ ਦਾ ਇਸਤੇਮਾਲ ਕੀ ਇਨਸ਼ਾਅੱਲਾ ਪਦੇ ਕਿਸ ਤਾਜ਼ੂ ਯੂ ਮੁਕਮਲ ਪਰਮਨੈਂਟਲੀ ਰਿਜ਼ਲਟ ਪ੍ਰੂਫ ਦੇ ਜ਼ਗ ਜੀ ਪਦੇ ਕੀ ਮੰਗਾ ਅਪਗ੍ਰੇਡਿੰਗ ਕਰ ਦੇ ਪਦੇ ਕੀ ਮੰਗਾ ਨਵੀ ਨਵੀ ਫਾਰਮੂਲੇ ਇਸਤੇਮਾਲ ਕਰੀ ਦੀ ਔ ਪਦੇ ਕੀ ਮੰਗਾ ਅਗ ਕਮ ਚੀਜ਼ ਨੀ ਦਮਾ ਤੁਮੀ ਕਨਾ ਯੇਨ ਉਸ ਯਖਨਕੀ ਦਾ ਖੇਰ ਸਰ ਪਦੇ ਕੀ ਬਿਆ ਮੰਗ ਸਪੈਸ਼ਲੀ ਸਪੈਸ਼ਲੀ ਦਯਖਨੇ ਦਾ ਪਾਰਾ ਅਗ ਫਾਰਮੂਲੇ ਇਸਤੇਮਾਲ ਕਰੀ ਦੀ ਜਸਤਾ ਉਸ ਸਕਿਨ ਵਰ ਸਰ